ਇਹ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ ਕਨੇ ਸ਼ੋਤਾਓ ਤੁਹਾਂ ਸਾਰੇ ਕਾਰਜਕ੍ਰਮ ਸੁਣਾ ਦੇ ਨ ਮਾਟੀ ਦੀ ਮਹਿਕ ਆਪਣੀ ਰੇਡੀਓ ਦੋਸਤ ਰੁਚਿਕਾ ਕਨੇ ਤਾਂ ਸੁਣਦੇ ਕਾਰਜਕ੍ਰਮ ਦਾ ਅਗਲਾ ਗੀਤ ਤੁਹਾਂ ਸਾਰੇ ਇਹੀ ਬਣੀ ਰਿਹਾ ਕਨੇ ਸੁਣਦੇ ਰਿਹਾ ਰੇਡੀਓ ਗੁੰਜਨ ਧਰਮਸ਼ਾਲਾ।

ਇਹ ਤੁਹਾਂ ਸਾਰਿਆਂ ਦਾ ਆਪਣਾ ਸਮੁਦਾਇਕ ਰੇਡੀਓ ਗੁੰਜਨ ਧਰਮਸ਼ਾਲਾ ਕਨਿਸ਼ਤਾ ਤੁਹਾਂ ਸਾਰੇ ਇਸ ਕਾਰਜਕ੍ਰਮ ਸੁਣਨ ਦੇ ਮਾਟੀ ਦੀ ਮਹਿਕ ਤਾਂ ਸੁਣਦੇ ਨਾ ਕਾਰਜਕ੍ਰਮ ਦਾ ਅਗਲਾ ਗੀਤ ਤੁਹਾਂ ਸਾਰੇ ਇਹ ਬਣੀ ਰਿਹਾ ਕਨਿਸ਼ ਸੁਣਦੇ ਰਿਹਾ ਰੇਡੀਓ ਗੁੰਜਨ ਧਰਮਸ਼ਾਲਾ ਗੂੰਜ ਆਪਣੇ ਪੰਦੀ।

ਦਾ ਹਰ ਸਤੇ ਤੁਸੀਂ ਹੋ ਇਸ ਸਮੇਂ ਰੇਡੀਓ ਗੁੰਜਨ ਧਰਮਸ਼ਾਲਾ ਦੇ ਨਾਲ ਮੈਂ ਤੁਹਾਡੀ ਰੇਡੀਓ ਦੋਸਤ ਪਿੰਕੀ ਤੇ ਮੇਰੇ ਨਾਲ ਤੁਸੀਂ ਕਾਰਜਕ੍ਰਮ ਇੰਜੋਏ ਕਰਨਾ ਹੈ ਅੱਜ ਪੰਜਾਬੀ ਗੀਤਾਂ ਦਾ ਕਾਰਜਕ੍ਰਮ ਜੀ ਹਾਂ ਸ਼ਰੋਤਾਓ ਆਓ ਸੁਣਦੇ ਨੇ ਕਾਰਜਕ੍ਰਮ ਦਾ ਸਭ ਤੋਂ ਪਹਿਲਾਂ ਪੰਜਾਬੀ ਗੀਤ

0: ਇਹ ਹੈ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ। ਤੁਹਾਂ ਸਾਰੇ ਕਾਰਜਕ੍ਰਮ ਸੁਣਾ ਦੇ ਨਾ ਆਪਣੀ ਰੇਡੀਓ ਦੋ ਸ਼ਸ਼ੀ ਕਰਨੇ। ਤੁਹਾਂ ਸਾਰਿਆਂ ਨੇ ਸੁਣਿਆ ਇਹ ਪਿਆਰਾ ਦੇ ਆ ਗੀਤ ਪਿਆਰੀ ਦੇ ਫਰਮਾਇਸ਼। ਇਸ ਗੀਤ ਦੀ ਫਰਮਾਇਸ਼ ਆ ਜੋ ਆਈ ਹੋਵੇ ਤੰਗਲੋਟੀਆ ਅਤੇ ਕਨਤੀਨਾ ਦਾ ਨਾਂ ਵੈ ਰਮੇਸ਼ ਜੀ। ਤਿੰਨਾਂ ਤੱਕ ਹਾਂ ਇਹ ਗੀਤ ਪਹੁੰਚਾਇਆ ਕਨੇ ਤੁਹਾਂ ਸਾਰਿਆਂ ਵੀ ਇੰਜੋਏ ਕੀਤਾ। ਇਸੀ ਗੀਤ ਕਰਨੇ ਹਾਂ ਆਪਣੇ ਕਾਰਜਕ੍ਰਮ ਦੇ ਸਫ਼ਰ ਜੋ ਅੱਗੇ ਵੜਾਉਂਦੇ ਨੇ। ਆਪਣੀ ਜਿਹੜਾ ਗੱਲਬਾਤ ਹੈ ਸਭੀ ਜ਼ਰੂਰ ਤੁਹਾਂ ਤੱਕ ਪਹੁੰਚਾਉਣੀ ਹੈ, ਕਨੇ ਤੁਹਾਂ ਸਾਰੇ ਵੀ ਇਸ ਕਾਰਜਕ੍ਰਮ ਦੇ ਸਫ਼ਰ ਕਰਨੇ ਜੁੜੀ ਸਕਦੇ। ਜੁੜਨੇ ਵਾਸਤੇ ਜਿਹੜਾ ਆਹਦਾ ਨੰਬਰ ਹੈ ਸਭੀ ਤੁਹਾਂ ਤੱਕ ਪਹੁੰਚਾਉਣਾ ਹੈ, ਪਰ ਆਹਦੇ ਜਿਹੜਾ ਅਗਲੇ ਸ਼ਰੋਤਾ ਆਹਾਂ ਕਰਨੇ ਜੁੜ ਚੁੱਕੇ ਹਨ ਕਰ ਦੇਣ ਤਿੰਨਾਂ ਕਰਨੇ ਗੱਲਬਾਤ। ਹੈਲੋ
1: ਹੈਲੋ
0: ਹੈਲੋ ਨਮਸਤੇ ਜੀ।
1: ਨਮਸਤੇ ਜੀ,
0: ਜੀ ਸਵਾਗਤ ਹੈ ਜੀ ਤੁਹਾਡਾ ਰੇਡੀਓ ਗੁੰਜਨ ਧਰਮਸ਼ਾਲਾ 'ਚ। ਠੀਕ ਠਾਕ ਹੈ ਨਾ?
1: ਹਾਂਜੀ ਹਾਂਜੀ ਠੀਕ।
0: ਹਾਂ ਵੀ ਠੀਕ ਠਾਕ ਹੈ ਜੀ। ਤੁਹਾਂ ਕਿੱਥੋਂ ਤੇ ਬੋਲਾ ਦੇ, ਕਹਿੰਦੇ ਤੁਹਾਡਾ ਨਾਂ ਕੀ ਹੈ ਜੀ?
1: ਡਾਂਡਾ ਤੇ ਬੋਲਾ
0: ਜੀ। ਅੱਛਾ, ਡਾਂਡੇ ਤੇ ਬੋਲਾ ਦੇ ਜੀ, ਕੌਣ ਬੋਲਾ ਦੇ?
1: ਪਿੰਕੀ ਹੈ ਮੇਰਾ ਨਾਂ
0: ਜੀ। ਪਿੰਕੀ, ਪਿੰਕੀ ਜੀ ਕਿਆ ਹਾਲ ਚਾਲ ਹੈ ਡਾਂਡੇ ਵਾਲਿਆਂ ਦੀ, ਕਿਆ ਕੰਮ ਕਾਲ ਗਿਆ ਤੁਹਾਂ?